ਇਲ ਬੇਦਰਦੀ ਬਦਰਾ ਕੋਈ ਲਸਦਾਇਆ ਨ ਲੇਤਾ ਬਦਲਾ ਕੌਣ ਬਕਾਇਆ ਨਹੀਂ ਖੇ ਲਾ ਜੋ ਹਾਇਆ ਨਾ ਬਦਰਾ ਔਵਲ ਬਜਰ ਬਿਹਾਇਆ ਨਹੀਂ ਖੇ ਲਾ ਜੋ ਹਾਇਆ ਨਾ। ਗੰਗਾ ਮਥੇਲਾ ਬਾ ਕਵਿਤਾ ਕੇ ਠਨਲੇ ਪੁਰਸਾਰਥ ਇਕਬਾਲੀ ਭਗੀਰਥ। ਆਜ ਲੋਕ ਹਾਥ ਗੋੜ ਧੋ ਕੇ ਗੰਗਾ ਕੇ ਗੰਦਾ ਕਰੇ ਪਰ ਲਾਗਲ ਬਾ। ਕਿਤਨਾ ਬੜਾ ਪਰਮਾਰਥੀ ਪੁਰੁਸ ਉਹਾਂ ਕਾ ਰਹਿਣੀ। ਠਨਲੇ ਪੁਰਸਾਰਥ ਇਕਬਾਲੀ ਭਗੀਰਥ ਤੋ ਧਰਤੀ ਪਰ ਗੀਰਤ ਧਾਰ ਤੀਰਥ ਹੋ ਗਈਲੀ। ਜਟਾ ਜੂਟ ਧਾਰੀ ਬੇਗ ਰੁਕਲੇ ਤ੍ਰਿਪੁਰਾਰੀ ਤੋ ਗੰਗਾ ਪੂਜਮਾਨ ਘੁੰਮਤ ਫੀਰਤ ਹੋ ਗਈਲੀ। ਇਹ ਸੁਨਾਲਾ ਪੁਨ ਪਾਵਨ ਪੁਰਾਤਨ ਸੇ ਤਰਲੀ ਸਗਰ ਕੇ ਸਵਾਂਗਨ ਕੇ ਗੰਗਾ ਤੋਪ ਕੇ ਰਗਰ ਸੇ ਭਗੀਰਥ ਕੀਰਤ ਕੈਲੇ ਸਰ ਸੇ ਉਤਾਰ ਦੇਲੇ ਧਰਤੀ ਪਰ ਗੰਗਾ। ਸਗਰ ਕੇ ਰਗਰ ਸੇ ਡਗਰ ਬਨਲ ਮੋਕਸ਼ ਕੇ ਹੋਲਾ ਜੈਕਾਰ ਮੈ ਹਰ ਹਰ ਮਾ ਗੰਗਾ ਬੜ ਗੈਲ ਮਹਿਮਾ ਮਹਾਤਮ ਮਹਾਦੇਵ ਜੀ ਕੇ ਕੰਕੜ ਮੈਂ ਸ਼ੰਕਰ ਕੇ ਬਾਸ ਦਿਹਲੀ ਗੰਗਾ। ਧਰਤੀ ਧਧਾ ਗੈਲੀ ਸਰਗ ਕੇ ਸੁਹਾਗ ਪਾਈ ਗੰਗਾ ਸੇ ਸ਼ੰਕਰ ਸੇ ਸ਼ੰਕਰ ਸੇ ਗੰਗਾ। ਘਰ ਮੈਂ ਸਰਗ ਸੁਖ ਪਾਕੇ ਬਾ ਚੇਤੇ ਮੂੜ ਪਚੜਾ ਮੈਂ ਪਰਲ ਕਚੜਾ ਕਰਤਾ ਲੋਕ ਗੰਗਾ ਕੇ ਅੰਤ ਮੇ ਖੁਲੇਲਾ ਕੰਠ ਪਰੇ ਜਬ ਗੰਗਾ ਜਲ ਮਹਿਮਾ ਬਾ ਇਹੇ ਮਹਾਨ ਮਈਆ ਗੰਗਾ ਕੇ ਮਹਿਮਾ ਬਾ ਇਹੇ ਮਹਾਨ ਮਈਆ ਗੰਗਾ ਕੇ। ਆਈ ਮਤਲਬ ਬਾ ਗੀਤ ਹੈ ਕਿ ਕਾਹੇ